ਸਾਹਮਣੇ, ਠਾਕੁਰਾਂ ਦੇ ਸਾਹਮਣੇ ਲੋਕ ਪੂਜਾ ਕਰਨ ਦੇ ਵਾਸਤੇ ਨ੍ਰਿਤਕਾਰੀ ਕਰਦੇ ਸਨ, ਨਾਚ ਕਰਦੇ ਸਨ। ਜੋ ਦੇਵਦਾਸੀਆਂ ਸਨ ਉਹ ਡਾਂਸ ਕਰਦੀਆਂ ਸਨ। ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਤੇਰੇ ਭਗਤ ਦੀ ਜੋ ਨ੍ਰਿਤਕਾਰੀ ਹੈ, ਤੇਰੇ ਸੇਵਕ ਦੀ ਜੋ ਨ੍ਰਿਤਕਾਰੀ ਹੈ, ਤੇਰੇ ਡਿਵੋਟੀ ਦਾ ਜੋ ਰੀਅਲ ਡਾਂਸ ਹੈ ਨਾ, ਤੇਰਾ ਜਨ ਨ੍ਰਿਤ ਕਰੇ ਗੁਣ ਗਾਵੇ। ਵਾਹਿਗੁਰੂ, ਤੇਰੇ ਗੁਣ ਗਾਉਣੇ ਹੀ ਤੇਰੇ ਜਨ ਦੇ ਵਾਸਤੇ ਨ੍ਰਿਤਕਾਰੀ, ਤੇਰੇ ਗੁਣ ਗਾਉਣੇ ਹੀ ਤੇਰੇ ਦਾਸ ਦੇ ਵਾਸਤੇ ਡਾਂਸਿੰਗ ਹੈ। ਤੇਰੇ ਗੁਣ ਗਾਉਣ ਦੇ ਵਿੱਚ ਹੀ ਸਾਰਾ ਡਾਂਸ ਆ ਜਾਂਦਾ। ਤੇਰੇ ਦਾਸ ਨੂੰ ਦੇਵਦਾਸੀਆਂ ਦੀ ਤਰ੍ਹਾਂ ਮੂਰਤੀਆਂ ਦੇ ਖੜੇ ਸਾਹਮਣੇ ਹੋ ਕੇ ਡਾਂਸ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੇਰੇ ਦਾਸ ਦਾ ਸਾਰਾ ਜੀਵਨ ਹੀ ਡਾਂਸ ਬਣ ਜਾਂਦਾ। ਫਿਜ਼ੀਕਲ ਡਾਂਸ ਜੋ ਆਰਟ ਦੇ ਨਾਲ ਸਿੱਖ ਕੇ ਅਸੀਂ ਕਰਦੇ ਹਾਂ, ਉਹ ਤੇ ਕਿਸੇ ਸਰਟਨ ਟਾਈਮ ਤੇ ਹੀ ਕੀਤਾ ਜਾ ਸਕਦਾ ਹੈ, ਲੇਕਿਨ ਤੇਰੇ ਦਾਸ ਦੀ ਹਰੇਕ ਮੂਵਮੈਂਟ ਐਸੀ ਹੈ ਜੈਸੀ ਕਿ ਕਿਸੇ ਬਹੁਤ ਮਜ਼ੇ ਹੋਏ ਕਿਸੇ ਟ੍ਰੇਨ ਡਾਂਸਰ ਦੀ। ਤੇਰੇ ਦਾਸ ਦੀ ਤੇ ਇੱਕ ਇੱਕ ਸਵਾਸ ਜੋ ਹੈ ਉਹ ਤੇਰੇ ਗੁਣਗਾਉਣ ਦੇ ਵਿੱਚ ਕਿਸ ਤਰ੍ਹਾਂ ਨਿਕਲਦੀ ਹੈ। ਤੇਰਾ ਦਾਸ ਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਉਸ ਦੇ ਅੰਦਰ ਦੀ ਆਤਮਾ ਡਾਂਸ ਕਰਦੀ ਹੈ ਵਾਹਿਗੁਰੂ ਤੇਰੇ ਗੁਣਗਾਉਣ ਦੇ ਨਾਲ। ਤੇਰਾ ਜਨ ਨ੍ਰਿਤ ਕਰੇ ਗੁਣ ਗਾਵੇ। ਅਗਲੀ ਪੰਕਤੀ, ਰਬਾਬ ਪਖਾਵਜ ਤਾਲ ਗੁੰਗਰੂ ਅਨਹਦ ਸ਼ਬਦ ਵਜਾਵੇ। ਐ ਅਕਾਲ ਪੁਰਖ ਵਾਹਿਗੁਰੂ, ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਤੇਰੇ ਦਾਸ ਦੇ ਵਾਸਤੇ ਹਮੇਸ਼ਾ ਅਨਹਦ ਸ਼ਬਦ ਨੂੰ, ਯਾਨੀ ਵਾਹਿਗੁਰੂ ਦੀ ਸਿਫਤ ਸਲਾਹ ਵਾਲੇ ਸ਼ਬਦ ਨੂੰ ਆਪਣੇ ਅੰਦਰ ਵਜਾਉਣਾ ਹੀ ਤੇਰੇ ਦਾਸ ਦੇ ਵਾਸਤੇ ਰਬਾਬ ਹੈ, ਪਖਾਵਜ ਯਾਨੀ ਤਬਲਾ ਹੈ, ਤਾਲ ਯਾਨੀ ਛੈਣੇ ਹਨ ਅਤੇ ਘੁੰਗਰੂ ਹਨ। ਭਾਵ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ ਹੀ ਡਾਂਸਿੰਗ ਹੈ। ਪ੍ਰੇਜ਼ਿੰਗ ਆਫ ਗਾਡ ਇਜ਼ ਦ ਰੀਅਲ ਡਾਂਸਿੰਗ। ਟੂ ਬੀ ਟਿਊਨਡ ਵਿਦ ਸ਼ਬਦ ਇਜ਼ ਦ ਰੀਅਲ ਇੰਸਟਰੂਮੈਂਟ। ਗੁਰੂ ਸਾਹਿਬ ਕਹਿੰਦੇ ਹਨ, ਰਬਾਬ ਪਖਾਵਜ ਤਾਲ ਗੁੰਗਰੂ। ਰਬਾਬ ਪਖਾਵਜ ਕਹਿੰਦੇ ਹਨ ਮਿਰਦੰਗਮ, ਜੋ ਸਾਜ ਜਿਸ ਉੱਤੇ ਪਖਾਵਜ ਵਜਾਇਆ ਜਾਂਦਾ ਹੈ। ਕਹਿੰਦੇ ਹਨ ਰਬਾਬ ਪਖਾਵਜ ਤਾਲ ਕਹਿੰਦੇ ਹਨ ਛੈਣਿਆਂ ਨੂੰ, ਅਤੇ ਘੁੰਗਰੂ ਜੋ ਡਾਂਸ ਕਰਨ ਵਾਲੇ ਲੋਕ ਪੈਰਾਂ ਦੇ ਨਾਲ ਬੰਨਦੇ ਹਨ। ਕਹਿੰਦੇ ਹਨ ਐ ਵਾਹਿਗੁਰੂ, ਸਹੀ ਸਾਜ਼ ਤੇ ਤੇਰੇ ਗੁਣ ਗਾਉਣੇ ਹੀ ਹਨ, ਬਾਕੀ ਬਾਹਰਲੇ ਸਾਜ਼ ਤੇ ਬਹੁਤ ਹੀ ਟੈਂਪਰੇਰੀ ਹਨ। ਜਿਤਨਾ ਚਿਰ ਤੇਰੀ ਸਿਫਤ ਸਲਾਹ ਦਾ ਸਾਜ਼ ਨਾ ਅੰਦਰ ਵੱਜੇ, ਉਤਨਾ ਚਿਰ ਇਹ ਬਾਹਰਲੇ ਸਾਜ਼ ਜੋ ਹਨ ਉਹ ਫੋਕੇ ਹਨ। ਬਾਹਰਲੇ ਇੰਸਟਰੂਮੈਂਟਸ ਹਨ, ਇਹ ਤੇ ਪਲ ਦੋ ਪਲ ਦੇ ਵਾਸਤੇ ਹਨ। ਅਸਲ ਸਾਜ਼ ਤੇ ਉਹ ਹੈ ਜੋ ਤੇਰੇ ਸ਼ਬਦ ਦੀ ਅੰਦਰ ਧੁਨ ਕਾਇਮ ਰਹੇ। ਤੇਰੀ ਸਿਫਤ ਸਲਾਹ ਦੇ ਨਾਲ ਤੇਰੇ ਦਾਸ ਦਾ ਜੁੜਿਆ ਰਹਿਣਾ ਹੀ ਅਸਲ ਡਾਂਸ ਹੈ ਅਤੇ ਅਸਲ ਸਾਜ਼ ਹਨ। ਅੱਜ ਦੇ ਇਸ ਸ਼ਬਦ ਦੇ ਵਿੱਚੋਂ ਅਸੀਂ ਇਹ ਸਿੱਖਣਾ ਹੈ ਕਿ ਇੱਕ ਤੇ ਦੁਨੀਆਂ ਦੇ ਵਿੱਚ ਬਾਹਰ ਸਾਜ਼ ਹਨ, ਬਾਹਰ ਡਾਂਸ ਹੈ, ਬਾਹਰ ਐਂਟਰਟੇਨਮੈਂਟ, ਲੇਕਿਨ ਜਦਕਿ ਸਾਡੇ ਧਰਮ ਦੇ ਵਿੱਚ ਹੀ ਸਾਰਾ ਕੀਰਤਨ ਜੋ ਹੈ ਉਹ ਸਾਜ਼ਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਲੇਕਿਨ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਕਿ ਕਿਤੇ ਇਹਨਾਂ ਸਾਜ਼ਾਂ ਤੱਕ ਹੀ ਨਾ ਰਹਿ ਜਾਏ, ਕਿਤੇ ਜੋ ਅਸਲ ਸਾਜ਼ ਹੈ ਜੋ ਜ਼ਿੰਦਗੀ ਨੂੰ ਹੀ ਸਾਜ਼ ਬਣਨਾ ਚਾਹੀਦਾ ਹੈ। ਐਸਾ ਨਾ ਹੋਵੇ ਕਿ ਬਾਹਰਲਾ ਸਾਜ਼ ਤੇ ਤੁਸੀਂ ਵਜਾਉਂਦੇ ਰਹੋ ਲੇਕਿਨ ਜ਼ਿੰਦਗੀ ਤੁਹਾਡੀ ਬਿਸੁਰੀ ਰਹੇ। ਕੋਈ ਇਨਸਾਨ ਬਾਹਰਲੇ ਸਾਜ਼ਾਂ ਨੂੰ ਤੇ ਸੁਰ ਕਰਨਾ ਜਾਣਦਾ ਹੋਵੇ ਲੇਕਿਨ ਆਪਣੀ ਜ਼ਿੰਦਗੀ ਦੇ ਸਾਜ਼ ਨੂੰ ਉਹ ਸਰ ਨਾ ਕਰ ਸਕੇ ਤੇ ਹਜ਼ੂਰ ਕਹਿੰਦੇ ਹਨ ਬਾਹਰਲੇ ਸਾਜ਼ ਦਾ ਕੋਈ ਵੀ ਫਾਇਦਾ ਨਹੀਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੜੇ ਬੜੇ ਮਿਊਜ਼ੀਸ਼ੀਅਨ ਦੇਖੇ ਹਨ, ਬੜੇ ਬੜੇ ਤਬਲਾ ਨਿਵਾਸ ਦੇਖੇ ਹਨ, ਬੜੇ ਬੜੇ ਗਵਈਏ ਦੇਖੇ ਹਨ ਜਿਨ੍ਹਾਂ ਦੇ ਕੋਲ ਸੰਗੀਤ ਦਾ, ਸੁਰ ਦਾ, ਸਾਜ਼ਾਂ ਦੀ ਮੁਹਾਰਤ ਦਾ ਇਤਨਾ ਵੱਡਾ ਧਨ ਹੈ ਜਿਸ ਦਾ ਕੋਈ ਹਿਸਾਬ ਨਹੀਂ, ਲੇਕਿਨ ਉਹਨਾਂ ਦੀ ਜ਼ਿੰਦਗੀ ਇਤਨੀ ਜ਼ਿਆਦਾ ਬਸੂਰੀ ਹੈ ਜਿਸ ਦਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਜ਼ਿੰਦਗੀ ਅੰਦਰੋਂ ਇਤਨੀ ਭਟਕਣ ਦੇ ਵਿੱਚ ਹੈ ਜਿਸ ਦਾ ਹਿਸਾਬ ਨਹੀਂ ਲਗਾਇਆ ਜਾ ਸਕਦਾ।
ਤੇ ਸਾਡੀ ਕੀਰਤਨ ਦੀ ਦੁਨੀਆਂ ਦੇ ਵਿੱਚ ਵੀ ਬੜੇ ਬੜੇ ਕੀਰਤਨ ਦੇ ਮਾਹਰ ਲੋਕ ਹਨ ਜਿਨ੍ਹਾਂ ਨੂੰ ਗਾਣਾ ਬਹੁਤ ਆਉਂਦਾ ਹੈ, ਜਿਨ੍ਹਾਂ ਨੂੰ ਸਾਜ਼ ਬੜੇ ਅੱਛੇ ਵਜਾਉਣੇ ਆਉਂਦੇ ਹਨ, ਲੇਕਿਨ ਉਹਨਾਂ ਦੀ ਜ਼ਿੰਦਗੀ 'ਚ ਨਾ ਕੋਈ ਗਾਇਨ ਹੈ, ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਰ ਹੈ, ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੰਗੀਤ। ਮਿਊਜ਼ਿਕ ਐਂਡ ਮਿਜ਼ਰੀ। ਗੁਰੂ ਸਾਹਿਬ ਦੀ ਕੋਸ਼ਿਸ਼ ਹੈ ਕਿ ਅਗਰ ਤੇ ਮਿਊਜ਼ਿਕ ਬਾਹਰ ਬਾਹਰ ਹੀ ਰਿਹਾ ਤੇ ਜ਼ਿੰਦਗੀ 'ਚ ਮਿਜ਼ਰੀ ਰਹੇਗੀ, ਲੇਕਿਨ ਅਗਰ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਆ ਗਿਆ, ਲਾਈਫ ਇਟਸੈਲਫ ਅਗਰ ਮਿਊਜ਼ਿਕ ਬਣ ਜਾਏ ਤੇ ਫਿਰ ਮਿਜ਼ਰੀ ਨਹੀਂ ਆ ਸਕਦੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੋਸ਼ਿਸ਼ ਇਹ ਹੈ ਕਿ ਸਾਡੇ ਜੀਵਨ ਨੂੰ ਜੋ ਹੈ ਉਹ ਸੰਗੀਤ ਬਣਾਇਆ ਜਾ ਸਕੇ। ਤੋ ਆਓ, ਇਸ ਲਾਈਨ ਨੂੰ ਬਾਰ ਬਾਰ ਗਾਇਆ ਹੈ, ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਐ ਪ੍ਰਭੂ, ਤੇਰਾ ਦਾਸ, ਤੇਰਾ ਜਨ ਨਿਰਤਕਾਰੀ ਕਰਦਾ ਹੈ। ਗੁਰਸਿੱਖ ਵੀ ਨਿਰਤਕਾਰੀ ਕਰਦੇ ਹਨ, ਗੁਰਸਿੱਖ ਵੀ ਡਾਂਸ ਕਰਦੇ ਹਨ, ਲੇਕਿਨ ਕਿਹੜਾ ਡਾਂਸ? ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰਨੀ, ਉਸ ਦੇ ਗੁਣਾਂ ਨੂੰ ਗਾਉਣਾ, ਉਸ ਦੀ ਜੋ ਸਾਰੇ ਸਾਡੇ ਆਲੇ ਦੁਆਲੇ ਇੱਕ ਮਿਸਟਰੀ ਛਾਈ ਪਈ ਹੈ, ਉਸ ਮਿਸਟਰੀ ਨੂੰ ਸਮਝਦਿਆਂ ਹੋਇਆਂ, ਉਸ ਦੇ ਨਾਲ ਜੁੜਦਿਆਂ ਹੋਇਆਂ, ਉਸ ਦੇ ਵਿਸਮਾਦ ਦੇ ਵਿੱਚ ਰਹਿਣਾ। ਵੇਖ ਵਿਡਾਨ ਰਹਿਆ ਵਿਸਮਾਦ। ਇਹ ਤਮਾਮ ਇਤਨਾ ਵੱਡਾ ਪਸਾਰਾ ਆਪਣੇ ਆਲੇ ਦੁਆਲੇ ਦੇਖ ਕੇ ਉਸ ਪ੍ਰਭੂ ਦੀ ਵਾਹ ਵਾਹ ਕਰਨੀ, ਉਸ ਦੀ ਸਿਫਤ ਸਲਾਹ ਕਰਨੀ, ਉਸ ਦੇ ਇਹਨਾਂ ਤਮਾਮ ਵਿਸਮਾਦਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਇਸ ਦੀ ਥ੍ਰਿਲ ਨੂੰ ਮਹਿਸੂਸ ਕਰਨਾ ਤੇਰੇ ਜਨ ਦੇ ਵਾਸਤੇ ਅਸਲ ਡਾਂਸ ਹੈ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਇੱਕ ਦਫ਼ਾ ਹੋਰ ਗਾਈਏ।

ਗੁਰੂ ਸਾਹਿਬ ਕਹਿੰਦੇ ਹਨ ਸਾਰੇ ਸ਼ਬਦ ਮੁਕਤਸਰ ਜੈਸੀ ਅਰਥ ਕਰ ਲਈਏ। ਉਦਮ ਕਰਤ ਹੋਵੇ ਮਨ ਨਿਰਮਲ, ਤੇਰਾ ਜਨ ਜਦੋਂ ਭਗਤੀ ਕਰਨ ਲਈ ਮੈਡੀਟੇਸ਼ਨ ਕਰਨ ਲਈ ਕਹਿੰਦੇ ਉਦਮ ਕਰਦਾ ਹੈ ਨਾ, ਉਸ ਦੇ ਉਦਮ ਕਰਨ ਦੇ ਨਾਲ ਉਸਦਾ ਮਨ ਜੋ ਹੈ ਉਹ ਪਵਿੱਤਰ ਸਵੱਛ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਚੇ ਆਪ ਨਿਵਾਰ, ਆਪਣੀ ਹੋਮੇ ਨੂੰ ਨਿਵਾਰਨਾ ਹੀ ਅਸਲ ਨੱਚਣਾ ਹੈ, ਅਸਲ ਡਾਂਸ। ਕਹਿੰਦੇ ਹਨ ਇਹ ਡਾਂਸ ਸਿੱਖੋ, ਸਾਡੇ ਘਰਾਂ ਦੇ ਵਿੱਚ, ਸਾਡੀ ਦੁਨੀਆਂ ਦੀ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜਾ ਡਾਂਸ ਚੱਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਅਸਲ ਡਾਂਸ ਸਿੱਖਣ ਦੀ ਕੋਸ਼ਿਸ਼ ਕਰੋ, ਉਦਮ ਕਰੋ ਭਗਤੀ ਕਰਨ ਦੇ ਵਾਸਤੇ, ਉਦਮ ਕਰੋ ਸਿਮਰਨ ਕਰਨ ਦੇ ਵਾਸਤੇ, ਅਤੇ ਜਿਸ ਦੇ ਨਾਲ ਤੁਹਾਡਾ ਮਨ ਨਿਰਮਲ ਹੋਏਗਾ। ਜਿਉਂ ਜਿਉਂ ਤੁਹਾਡਾ ਮਨ ਨਿਰਮਲ ਹੋਏਗਾ ਸਾਰੀ ਜ਼ਿੰਦਗੀ ਡਾਂਸ ਬਣਦਾ। ਅੱਗੇ ਕਹਿੰਦੇ ਹਨ ਪੰਜ ਜਨਾਂ ਲਈ ਵਸਗਤ ਰਾਖੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਦੇ ਵਿੱਚ ਰੱਖੇ। ਮਨ ਮੈਂ ਇੱਕ ਅੰਕਾਰ ਹੈ, ਮਨ ਦੇ ਵਿੱਚ ਹਮੇਸ਼ਾ ਉਸ ਇੱਕ ਅੰਕਾਰ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ ਰੱਖੇ। ਇਹ ਹੈ ਅਸਲ ਡਾਂਸ, ਇਹ ਹੈ ਅਸਲ ਨੱਚਣਾ, ਇਹ ਹੈ ਅਸਲ ਨਿਤਕਾਰੀ। ਫਿਰ ਅੱਗੇ ਚੱਲ ਕੇ ਕਹਿੰਦੇ ਹਨ ਪ੍ਰਥਮੇ ਮਨ ਪ੍ਰਭੋ ਦੇ ਆਪਣਾ, ਸਭ ਤੋਂ ਪਹਿਲਾਂ ਤੇਰਾ ਦਾਸ ਤੇਰਾ ਭਗਤ ਕੋਸ਼ਿਸ਼ ਇਹ ਕਰਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ, ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਜੋ ਹੈ ਉਪਦੇਸ਼ ਦਿੰਦਾ ਹੈ, ਆਪਣੀ ਸਾਧਨਾ ਪਹਿਲਾਂ ਕਰਦਾ ਹੈ, ਆਪਣੇ ਅੰਦਰ ਡਿਸਿਪਲਿਨ ਪਹਿਲਾਂ ਲਿਆਉਂਦਾ ਹੈ, ਪਾਛੇ ਅਵਰ ਰਿਜਾਵੇ ਬਾਅਦ ਦੇ ਵਿੱਚ ਜਾ ਕੇ ਉਹ ਦੂਸਰਿਆਂ ਨੂੰ ਰਿਜਾਣ ਦੀ ਕੋਸ਼ਿਸ਼ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੇ ਮੁਖ ਤੇ ਸਗਲ ਸੁਣਾਵੇ, ਆਪਣੇ ਹਿਰਦੇ ਦੇ ਵਿੱਚ ਉਸ ਰਮੇ ਹੋਏ ਨਾਮ ਦਾ ਰਾਮ ਦਾ ਜਾਪ ਕਰਦਾ ਹੈ ਤੇ ਮੂੰਹੋਂ ਦੂਸਰਿਆਂ ਨੂੰ ਵੀ ਉਸਦੀ ਚਰਚਾ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੇ, ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਨੂੰ ਛੋਹਦਾ ਹੈ। ਸੰਤ ਧੂੜ ਤਨ ਲਾਵੇ, ਸੰਤਾਂ ਦੀ ਧੂੜੀ ਉਹ ਤਨ ਨੂੰ ਲਗਾਉਂਦਾ ਹੈ, ਭਾਵ ਇੱਥੇ ਉਹ ਸਾਧ ਸੰਗਤ ਦਾ ਜੋ ਹੈ ਉਹ ਸ਼ੌਕੀਨ ਹੈ, ਸਾਧ ਸੰਗਤ ਕਰਨ ਦੀ ਉਸਨੂੰ ਭੁੱਖ ਹੈ, ਸਾਧੂਆਂ ਸਾਧਕਾਂ ਸਾਧਨਾ ਕਰਨ ਵਾਲਿਆਂ ਦੀ ਸੰਗਤ ਚ ਬੈਠਣ ਦਾ ਉਸ ਦਾ ਜੋ ਹੈ ਉਹ ਦਿਲ ਕਰਦਾ ਹੈ, ਉਸ ਦੀ ਸ਼ਰਧਾ ਹੈ। ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ। ਅਸਲ ਡਾਂਸ ਅਸਲ ਨਿਰਤਕਾਰੀ ਤੇ ਇਹ ਹੈ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਰੂ ਦੀ ਆਗਿਆ ਦੇ ਵਿੱਚ ਚਲਾਵੇ ਅਤੇ ਗੁਰੂ ਤੋਂ ਫਿਰ ਸਤ ਪਦਾਰਥ ਪਾਵੇ। ਗੁਰੂ ਤੋਂ ਜੋ ਸੱਚ ਹੈ, ਜੋ ਅਸਲੀਅਤ ਹੈ, ਜੋ ਅਲਟੀਮੇਟ ਟਰੂਥ ਹੈ, ਉਸ ਪਦਾਰਥ ਨੂੰ ਗੁਰੂ ਤੋਂ ਪਾਵੇ। ਅੱਗੇ ਅਖੀਰਲੀ ਪੰਕਤੀ ਚ ਕਹਿੰਦੇ ਹਨ ਜੋ ਜੋ ਸੁਨੇ ਪੇਖੇ ਲਾਏ ਸਰਧਾ, ਜੋ ਜੋ ਸੁਨੇ ਪੇਖੇ ਲਾਏ ਸਰਧਾ, ਜਿਹੜਾ ਸ਼ਰਧਾ ਦੇ ਨਾਲ ਆਪਣੀ ਚਤਰਾਈ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਰੈਵਰੈਂਸ ਦੇ ਨਾਲ, ਸਤਕਾਰ ਦੇ ਨਾਲ, ਪਿਆਸ ਦੇ ਨਾਲ ਜਿਹੜਾ ਗੁਰੂ ਦੇ ਪਵਿੱਤਰ ਵਚਨ ਨੂੰ, ਸ਼ਬਦ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਾ ਹੈ, ਜੋ ਜੋ ਸੁਨੇ ਪੇਖੇ ਇਹਨਾਂ ਵਚਨਾਂ ਦੇ ਦਰਸ਼ਨ ਕਰਦਾ ਹੈ, ਕਿਸੇ ਮਜਬੂਰੀ ਦੇ ਕਾਰਨ ਨਹੀਂ, ਕਿਸੇ ਦੇ ਕਿੱਤੇ ਦੇ ਕਾਰਨ ਨਹੀਂ, ਕਿਸੇ ਜਲਦੀ ਦੇ ਕਾਰਨ ਨਹੀਂ, ਸ਼ਰਧਾ ਦੇ ਨਾਲ ਇਹਨਾਂ ਦੇ ਜੋ ਦਰਸ਼ਨ ਕਰਦਾ ਹੈ ਤੇ ਇਹਨਾਂ ਨੂੰ ਸੁਣਦਾ ਹੈ। ਮਹਾਰਾਜ ਕਹਿੰਦੇ ਤਾਂ ਕਾ ਜਨਮ ਮਰਨ ਦੁੱਖ ਪਾ ਗਏ, ਉਸ ਦਾ ਜਨਮ ਮਰਨ ਦਾ ਜੋ ਦੁੱਖ ਹੈ ਨਾ ਉਹ ਖਤਮ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੇ, ਕਹਿੰਦੇ ਹਨ ਅਗਰ ਕੋਈ ਐਸਾ ਡਾਂਸ ਸਿੱਖ ਲਏ, ਅਗਰ ਕੋਈ ਐਸੀ ਨਿਰਤਕਾਰੀ ਸਿੱਖ ਲਏ, ਮਹਾਰਾਜ ਕਹਿੰਦੇ ਹਨ ਉਸ ਦੇ ਜੋ ਨਰਕ ਹਨ ਨਾ ਉਹ ਨਿਵਾਰੇ ਜਾਂਦੇ ਹਨ, ਉਸ ਦੀ ਜ਼ਿੰਦਗੀ ਚ ਕੋਈ ਨਰਕ ਨਹੀਂ ਰਹਿ ਜਾਂਦਾ। ਐਸੀ ਨਿਰਤ ਐਸ ਕਿਸਮ ਦਾ ਡਾਂਸ ਕਹਿੰਦੇ ਹਨ ਉਹ ਨਰਕਾਂ ਤੋਂ ਬਚਾ ਲੈਂਦਾ ਹੈ। ਨਾਨਕ ਗੁਰਮੁਖ ਜਾਗੇ ਤੇ ਗੁਰੂ ਦੇ ਦੁਆਰਾ ਉਸ ਇਨਸਾਨ ਦੀ ਜੋ ਆਤਮਾ ਹੈ ਉਹ ਜਾਗ ਪੈਂਦੀ ਹੈ। ਬਾਬਾ ਜੀ ਕਹਿੰਦੇ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਦਾਸ ਦਾ ਜਿਹੜਾ ਸਹੀ ਮਾਇਨੇ ਚ ਤੇਰਾ ਦਾਸ ਹੈ ਨਾ, ਉਸ ਦੀ ਤੇ ਸਾਰੀ ਜ਼ਿੰਦਗੀ ਹੀ ਡਾਂਸ ਹੈ, ਉਸ ਦੀ ਤੇ ਸਾਰੀ ਜ਼ਿੰਦਗੀ ਸੰਗੀਤ ਦੇ ਨਾਲ ਭਰੀ ਪਈ ਹੈ, ਉਸ ਦੇ ਅੰਦਰ ਤੇ ਸੰਗੀਤ ਹੀ ਸੰਗੀਤ, ਸੰਗੀਤ ਹੀ ਸੰਗੀਤ ਹੈ। ਬਾਣੀ ਦੇ ਵਿੱਚ ਐਸੇ ਸ਼ਬਦ ਆਉਂਦੇ ਹਨ ਉਹਨਾਂ ਮਹਾਂਪੁਰਸ਼ਾਂ ਦੇ ਮੁਤਲਕ, ਕਹਿੰਦੇ ਹਨ ਅਣ ਮੜਿਆ ਮੰਦਲ ਬਾਜੇ। ਮੰਦਲ ਕਹਿੰਦੇ ਹਨ ਤਬਲੇ ਨੂੰ, ਆਮ ਤੇ ਐਸ ਤਬਲੇ ਨੂੰ ਪਹਿਲਾਂ ਮੜਨਾ ਪੈਂਦਾ ਹੈ ਤਾਂ ਵਜਾਉਣਾ ਪੈਂਦਾ ਹੈ ਤਾਂ ਵੱਜਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਤੇ ਸਾਜ਼ ਬਿਨਾਂ ਮੜਨ ਤੋਂ ਹੀ ਵੱਜਣੇ ਸ਼ੁਰੂ ਹੋ ਜਾਂਦੇ ਹਨ। ਅਣ ਮੜਿਆ ਮੰਦਲ ਬਾਜੇ ਬਿਨ ਸਾਵਣ ਗਨਹਰ ਗਾਜੇ, ਬਿਨਾਂ ਸਾਵਣ ਤੋਂ ਹੀ, ਸਾਵਣ ਦੀ ਰੁੱਤ ਤੋਂ ਬਿਨਾਂ ਹੀ ਉਸ ਦੇ ਅੰਦਰ ਤੇ ਸਾਵਣ ਰਿਤੂ ਆ ਜਾਂਦੀ ਹੈ। ਬਾਦਲ ਬਿਨ ਵਰਖਾ ਹੋਈ, ਬੱਦਲ ਤੇ ਬਾਹਰ ਆਣ ਤਾਂ ਹੀ ਵਰਖਾ ਹੁੰਦੀ ਹੈ, ਲੇਕਿਨ ਉਸ ਦੇ ਅੰਦਰ ਬਿਨਾਂ ਬਦਲਾਂ ਤੋਂ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੁੰਦੀ ਹੈ, ਰੱਬ ਦੀ ਵਰਖਾ ਹੁੰਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਗਰ ਕੋਈ ਤਤ ਨੂੰ ਵਿਚਾਰ ਲਏ ਤਾਂ ਉਸ ਦੇ ਅੰਦਰ ਸਾਵਣ ਵਰਗੀ ਫੁਹਾਰ ਪੈਂਦੀ ਹੈ, ਉਸ ਦੇ ਅੰਦਰ ਜੋ
ਸਾਬਨ ਰਿਤੂ ਵਰਗੀ ਜੋ ਹੈ ਉਹ ਠੰਡਕ ਆ ਜਾਂਦੀ ਹੈ। ਉਸ ਇਨਸਾਨ ਦੇ ਅੰਦਰ ਬਿਨਾਂ ਮੜਨ ਤੋਂ ਹੀ ਤਬਲੇ ਵੱਜਦੇ ਹਨ, ਉਸ ਦੀ ਜ਼ਿੰਦਗੀ ਹੀ ਸਾਜ਼ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਹਨ ਉਸ ਦੀ ਜ਼ਿੰਦਗੀ ਨਾਚ ਬਣ ਜਾਂਦੀ ਹੈ। ਉਸ ਦੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਨੇ ਮਟਕ ਮਟਕ ਚੱਲ ਸਖੀ ਸਹੇਲੀ, ਐ ਸਖੀ ਸਹੇਲੀ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੀ ਚੱਲ। ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜ਼ਿੰਦਗੀ ਇੱਕ ਡਰੈਗ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਇੱਕ ਡਾਂਸ ਹੋਣੀ ਚਾਹੀਦੀ ਹੈ। ਇਹ ਹਜ਼ੂਰ ਕਹਿ ਰਹੇ ਹਨ ਤੇਰਾ ਡਾਂਸ ਜੋ ਹੈ ਉਸ ਦਾ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ।

नारायण ही की कृपा के सजे हम हैं, सेव करी इन्हीं की भावत, सेव करी।

ਦੁਨੀਆਂ ਕਿਆ ਵਡਿਆਈਆਂ, ਕਿਸੇ ਕਿਤੇ ਨਾ ਆਵੇ ਕਾਮ। ਛੋਟੋ ਤੁਨੀ ਪਰਿਤਾ ਜਗ ਤੁਮੇ ਝੂਠੀ ਦੇਖੀ ਪ੍ਰੀਤ। ਛੋਟੋ

अंतकाल संगी नैको अंतकाल संगी नैको।

ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹਿਲਾ ਪਹਿਲਾ

0: 지나야 다들 보면은 해서 아무것도 다야지 몇 좀 어둡다야 가끔 애들 좋아하는 것도 좀 어둡다야 왠지 못 아파야
1: 796 796

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

0: ਦਾ ਗਲੀਆਂ ਚਿੱਕੜ ਦੂਰ ਹੈ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਪਹਿਲਾਂ ਤਾਂ ਦੀਜੇ ਕਮਲੀ ਇੱਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਡਿੱਗ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ, ਖੁਸ਼ੀ ਹੋਏਗਾ। ਫਰੀਦ ਦੇ ਮਨ ਚ ਇਹ ਵਿਚਾਰ ਆਈ ਤੇ ਬਾਬਾ ਜੀ ਆਪ ਆਪਣੀ ਸੋਹਣੀ ਰਸਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ ਓ ਫਰੀਦਾ ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ ਆਖੋ ਸ੍ਰੀ ਹੋਏਗੀ, ਕਮਲੀਆਂ ਦੇ ਸਰ ਸੱਚ ਸਿੱਧੇ ਡਿੱਗ ਪਿਆ ਫਰੀਦ। ਓ ਖੁਦਾਵਨ ਤਾਲਾ ਮੈਂ ਭੁੱਲ ਗਿਆ, ਮੈਨੂੰ ਮਾਫੀ ਦੇ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

پہنچ گیا. اگ والے گھر دروازہ کھڑکایا, مائی بوا کول کھل گیا بوا. کون ہے؟ میں فرید ہاں. کدا آیا فرید؟ مائی اگ چاہیے. یہ کر کے اس داسی بے سوادا خوش رہی ہے. اس دے من چ نرنکار نے کوئی خیال لیا, ہس پہ کہن لگی فرید اگ بڑی مہنگی ہے. مائی کتنی مہنگی ہے؟ انہیں کیا ایک اکھ دینی پی گی آخوشی, یہ دوجی کسوٹی لگی. کسوٹیاں تو سونے دا پتہ لگے. جیڈا وڈا کوئی امتحان دے بھائی اڈی وڈی ڈگری ملتی ہے, اڈی وڈی ڈگری ملتی ہے نا, کیڈا وڈا امتحان ہے. اخیرلی جماعت ایک اکھ دینی پی گی. فرید رو پیا کہنے لگا, مائی ایک اکھ منگنی میرے مرشد دے واسطے, پاوے شریر لے لیا کو شریر. انہیں چھری لے آندی. فرید نے اپنی اکھ دے وچ مار کے چھری اکڑ کے باہر اکھ تے پٹی بن لی. اگ لے آندی, پانی گرم کیتا, کنڈا کھڑکایا, اٹھو پیر جی امرت ویلا ہو گیا, نرنکار دی درگاہ دے بوئے کھل گئے ہیں, داتا لٹن دا ویلا, اٹھو اشنان کرو. روز دن اتنے خواجہ پیر اٹھے اشنان کیتا. فرید جس نے چادرا دین لگا, خواجہ پیر نے آس کے کہا, بیٹا فرید اج اک سے پتی کیوں بنی؟ ہاتھ جوڑ کے بینتی کیتی, پیر سائیں اک آئی ہوئی ہے, اک اسری ہوئی, اک آئی ہوئی. پنجاب دے اک دکھنے آ جاوے نا, کیوں بھائی کی گل ہے؟ اک آئی ہوئی ہے. کہنے فرید نے کیا اک آئی ہوئی ہے. خواجے نے کیا جتنے تک گئی تھی اتنے تک تا پٹی بنی, ہوں اک آ گئی ہے, پٹی کھول دیا خوشی ہوئی. فرید اسی رب بھی برابری نہیں کریں گے, اک آئی تو ہے پر ذرا چھوٹی سوائی آئی, سوائی پٹی کھولی اک آ گئی. چھاتی نال لایا اندر نرنکاری جوت دا پرکاش کر دیتا, خوشی ہوئی. دیوے نالو دیوا جگا دی. بابا جی بچن کرتے سن کتابی گیان جڑا ہے سو تا پیدا کر دے گا. کتاباں دا جڑا گیان ہے نا وہ سو تا پیدا کر سکتا ہے پر پراپتی نہیں ہو سکتا. پراپتی کسے پراپتی والے مہاپرش کی سنگت کر کے ہو رہی. تو اج پراپتی والے مہاپرشاں دی کرپا دوارا فرید دے اندر ربی جوت پرگٹ ہو گئی. دیوے نالو دیوا جی گیا, فرید تیری بارہ سالاں دی کالنا اج سفل ہو گئی ہے, تیری کمائی نو اج پھل لگ گئے, لگ گئے سن. فرید پنجاب چلا گیا, چلا گیا پاک پتن. اتنے جا کے فرید نے اپنا وسیبا کیتا. تو پیاری آج سنگت بارہ سالاں دی اج کمائی فرید دی سفل ہو گئی. کیوں؟ بارش پی رہی سی تا بھی پیر نے اشنان کرایا, اج تہاڈیاں بھی کمائیاں سفل ہوئی نا, خوشی ہوئی. روز کال نہ کال دے ہو نا, گرو نانک دے پیار چا کے جڑے ہو بھائی. کل جگ دے وچ چھوٹا ہن بابا جی بچن کردے سن چنگیائی دا فرنا بنا لو نا. اج کل کل جگ وچ تے کسے کارن او فرنا نہیں پورا ہو سکدا, چنگا فرنا او دا پھل ضرور مل جائے گا. تے برے کام دا فرنا بناؤ جتنے تک کرو گے نہیں نا, او دا پاپ نہیں لگے گا. کتنی رہتا ہن کل جگ دے وچ. تو پہلی خاص سنگت کی پتا کئی گرمخان دیا کالنا میرے سن گرو نانک نے سفر کر دیتی ہیں, تھائے پا دیتی ہیں, تے فرید والیا داتا بخشیا ہیں. کیونکہ اج تسی بھی بارش جا کے جڑے ہو آخو سری بھائی. ادھر اندر حاضریاں لگوا رہے سی, ادھر تسی گرو نانک کے در تے جڑے. تو پیاری خاص سنگت آپ ہیں تے نالے اج پو دی پاگے پری سکران ہے. اج سکران دا سونا پوتر دن, سکراندی تیوار تسی سونا منا رہے ہو بھائی. اج میرے پنجے پادشاہ بھی اپدیش دے رہے ہیں جو فرید والی کالنا تسی کالی سفل ہوئی, داتا ملیاں. تو گرو دا اپدیش ہے اگے واسطے بھائی, پوکھ دکھار نہ بیا پئی, کنٹھ ملیا اپنے کنٹھ دے وچ بھائی. او سائیں دا سمرن سواس سواس جپیے ست نام, پھر من دے دیا چرن اربند درسن لگ. کرم کی کرت کرنی ہے اج دے دن میرے پنچم پاتشاہ جی نے, کیونکہ سکراند والے دن سدگرو کی حضوری چ سکھا کے مہینہ سنتے سی. پہلے پنڈت کو جانے سی, پنڈت نے کئی بار مہینہ سنانا, کئی بار کہنا جا کے گرو تو سن لو. ایک ویری سنگت دیری نال آئی, حضور کہن لگے
ਸਾਧ ਸਿੰਘ ਦੇਰੀ ਨਾਲ ਕਿਉਂ ਆਏ? ਸਾਰੀ ਵਿਥਿਆ ਦੱਸੀ ਤੇ ਨਾਲੇ ਬੇਨਤੀ ਕੀਤੀ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਰਾਂ ਮਾਹ ਉਚਾਰੇ ਹਨ ਪਰ ਬਾਣੀ ਬੜੀ ਮਹਿੰਗੀ ਸਮਝ ਨਹੀਂ ਆਉਂਦੀ, ਆਪ ਕਿਰਪਾ ਕਰੋ। ਤਾਂ ਮੇਰੇ ਪੰਜੇ ਪਾਤਸ਼ਾਹ ਨੇ ਫਿਰ ਬਾਰਾਂ ਮਾਹ ਉਚਾਰੇ ਤੇ ਸੁਖੈਨ ਪਾਤਸ਼ਾਹ ਵਿਚ ਤੇ ਸਾਧ ਸੰਗਤ ਨੂੰ ਬਖਸ਼ਿਸ਼ ਕੀਤੀ। ਲਓ ਪਿਆਰੀ ਸਾਧ ਸੰਗਤ, ਹੁਣ ਸੰਕ੍ਰਾਂਤ ਮਹੀਨਾ ਚੜੇਗਾ, ਆ ਕੇ ਗੁਰਦਰਬਾਰ ਚ ਮਹੀਨਾ ਸੁਣ ਲਿਆ ਕਰੋ, ਅਮਲ ਕਰਿਆ ਕਰੋ, ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇ। ਫਿਰ ਮਹਾਂਪੁਰਸ਼ਾਂ ਦਾ ਕਥਨ ਹੈ ਜੋ ਪੰਚਮ ਪਾਤਸ਼ਾਹ ਦੇ ਬਾਰਾਂ ਮਾਹ ਹਨ ਉਹ ਕੋਈ ਨਵੇਂ ਨਹੀਂ, ਜੋ ਮੇਰੇ ਧੰਨ ਗੁਰੂ ਨਾਨਕ ਨੇ ਬਾਰਾਂ ਮਾਹ ਉਚਾਰੇ ਹਨ ਉਹਦਾ ਉਲੱਥਾ ਹੀ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਉਹਦਾ ਉਲੱਥਾ ਹੀ ਕਰ ਦਿੱਤਾ ਹੈ ਮੇਰੇ ਪੰਜੇ ਪਾਤਸ਼ਾਹ ਨੇ ਸੁਖੈਨ ਪਾਤਸ਼ਾਹ ਵਿਚ। ਤੋ ਅੱਜ ਦੇ ਦਿਨ ਪੰਜੇ ਪਾਤਸ਼ਾਹ ਦਾ ਉਪਦੇਸ਼ ਮਾਝ ਰਾਗ ਦੇ ਵਿਚ ਤੇ ਪੋਕ ਦੁਖਾਰ ਨਾ ਬਿਆ ਪਈ ਕੰਠ ਮਿਲਿਆ, ਉਹਦੇ ਮਹੀਨੇ ਚ ਕੋਈ ਦੁੱਖ ਨਹੀਂ ਆਵੇਗਾ, ਕੋਈ ਤਕਲੀਫ ਨਹੀਂ ਆਏਗੀ ਭਾਈ। ਨਾਲੇ ਧਰਮ ਦੀਆਂ ਕਿਰਤਾਂ ਕਰੋ, ਨਾਲੇ ਜਤੋਂ ਸਤਨਾਮ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ, ਨਾਲੇ ਘਰ ਦਾ ਕੰਮ ਕਾਰ ਕਰਨਾ, ਦੇਖਭਾਲ ਕਰਨੀ ਹੈ, ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ। ਬਾਬਾ ਜੀ ਕਹਿੰਦੇ ਸਨ ਨਾ, ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ, ਦੋਵੇਂ ਕੰਮ ਕਰਿਆ ਕਰੋ। ਸਿੱਖ ਰਾਜਾ ਵੀ ਹੈ ਜੋਗੀ, ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ, ਇਹ ਵੀ ਸਫਲ ਹੈ ਬਾਈ। ਤੇ ਨਾਲੇ ਜੋਗ ਵੀ ਕਿਹੜਾ, ਭੋਗ ਤੁਖਾਰ ਨਾ ਪਿਆ ਤੁਸੀਂ ਕੰਠ ਮਿਲਿਆ ਹਰ ਨਾਉ, ਆਪਣੇ ਕੰਠ ਦੇ ਵਿੱਚ ਆਪਣੀ ਰਸਨਾ ਤੇ ਸਵਾਸ ਸਵਾਸ ਸਾਈ ਦਾ ਸਿਮਰਨ ਸਤਨਾਮ ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇਗਾ। ਗੁਰੂ ਦੀਆਂ ਮੇਰਾ ਮਨ ਸਦਾ ਚੜ੍ਹਦੀਆਂ ਕਲਾਂ ਚ ਰਹੇਗਾ, ਫਿਰ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹੱਥ ਆਪੇ ਮੇਲੇ। ਆਓ ਪਿਆਰੀ ਸਾਧ ਸੰਗਤ, ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ, ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ। ਗੁਰੂ ਦੀਆਂ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਨੇ, ਆਖੋ ਸ੍ਰੀ ਵਾਹਿਗੁਰੂ, ਇਹ ਮੈਨੂੰ ਵਧੇਰੇ ਖੁਸ਼ੀ ਹੁੰਦੀ। ਨਹੀਂ ਤਾਂ ਆਮ ਗੁਰਦੁਆਰਿਆਂ ਚ ਕਮਜ਼ੋਰੀ, ਸੰਗਤ ਆ ਜਾਏਗੀ ਪ੍ਰਬੰਧਕ ਨਹੀਂ ਆਉਂਦੇ। ਆਖੋ ਸ੍ਰੀ, ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ? ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ, ਆਪ ਸਤਸੰਗੀ ਹਨ, ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ। ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ, ਦੂਜੇ ਨੂੰ ਕਿਵੇਂ ਪ੍ਰੇਰ ਸਕਦਾ? ਤੋ ਪ੍ਰਬੰਧਕਾਂ ਦਾ ਫਰਜ਼ ਇਹ ਹੁੰਦਾ। ਸੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਹਿਬ ਸੰਗਤ, ਸਾਰੇ ਗੁਰੂ ਬਾਈ ਭਾਈ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਗੁਰਮੁਖ ਨਾਲੇ ਜਾ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਨਾ ਖੁਸ਼ ਨਹੀਂ ਪਾਏ। ਇਹ ਵਕਤ, ਇਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਹਿਬ ਸੰਗਤ, ਇਹ ਸਦਾ ਬਣੀ ਰਹੇ ਬਾਈ। ਗੁਰੂ ਘਰ ਚ ਆ ਕੇ ਸੇਵਾ ਹੀ ਲੈਣੀ, ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ, ਇੱਥੇ ਤੋਂ ਸੇਵਾ ਹੈ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ। ਇਹ ਵੱਡੀ ਦਾਤ ਹੈ, ਇਹ ਮਹਾਨ ਵੱਡੀ ਬਖਸ਼ਿਸ਼ ਹੈ। ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ। ਆਖੋ ਸ੍ਰੀ ਵਾਹਿਗੁਰੂ, ਪਰ ਹੈ ਵੱਡੀ ਕੁਰਸੀ, ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ, ਆ ਕੇ ਝੂਠੇ ਭਾਂਡੇ ਮਾਂਜੀਏ, ਆ ਕੇ ਦਰੀਆਂ ਵਿਛਾਈਏ, ਭਾਈ ਇਹ ਵੱਡੀ ਦਾਤ। ਇਹ ਬਖਸ਼ਿਸ਼ ਇੱਥੋਂ ਦੇ ਗੁਰਮੁਖਾਂ ਤੇ ਹੈ। ਮੇਰਾ ਚਿੱਤ ਬੜਾ ਪ੍ਰਸੰਨ ਹੈ, ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਧੰਨ ਗੁਰੂ ਨਾਨਕ ਦਾਤਾ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਹੁਣ ਅਖੀਰਲਾ ਚਿੰਨ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ, ਲੇਖ ਨਾ ਮਿਟੀ ਹੇ ਸਕੀ। ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ, ਪਰ ਮਿਟਦੇ ਹਨ, ਕਿਸ ਤਰ੍ਹਾਂ ਮਿਟਦੇ ਹਨ? ਬਾਣੀ ਕਹਿੰਦੀ ਹੈ ਨਾ ਮਿਟੀ, ਪਰ ਉਹ ਕਿਸ ਤਰ੍ਹਾਂ ਮਿਟਦੇ ਹਨ? ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ। ਸੋ ਹੁਮ ਮਾ ਕੇ ਦਰਸ਼ਨ ਦਿਓ ਭਾਗਾਂ ਵਾਲਿਓ, ਗੁਰੂ ਨੇ ਮੇਰਾ ਕੀਤੀਆਂ ਬਾਬਿਆਂ ਦੀਆਂ ਬਖਸ਼ਿਸ਼ ਦੁਆਰਾ, ਬਾਬਿਆਂ ਦੀਆਂ ਮਹਾਨ ਬਖਸ਼ਿਸ਼ਾਂ ਤੇ ਮੇਰਾ ਦਾ ਸਦਕਾ ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ, ਕੀਰਤਨ ਸੁਣਾਉਣ ਵਾਸਤੇ ਨਹੀਂ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ, ਆਪ ਵੀ ਜੁੜੋ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿੱਚ ਲਿਆ ਕੇ ਜੋੜ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਖੀਰ ਲਕਸ਼ਮ ਲਗਾ ਕੇ ਕੀਰਤਨ ਦੀ ਸਮਾਪਤੀ।

profesor,

अग्नि बुझाए तपत ठंडे होते फिल्म न आ।

ਗੁਰਮਤ ਪਾਰ ਥੋੜਾ ਬੋਲਣ ਥੋੜਾ ਬੋਲਣ ਸੰਤਨ ਸਿਉਂ ਬੋਲੇ ਉਪਕਾਰੀ ਸੰਤਨ ਸਿਉਂ

ਜਿਨ੍ਹਾਂ ਨੇ ਗੁਰੂ ਦਾ ਇੱਕ ਵਾਰੀ ਪੱਲਾ ਫੜ ਲਿਆ ਫਿਰ ਇੱਧਰ ਉੱਧਰ ਨਹੀਂ ਝਾਕਦੇ, ਜੇ ਝਾਕਦੇ ਨੇ ਫਿਰ ਡਿੱਗ ਵੀ ਪੈਂਦੇ ਨੇ। ਆ ਵੇਖਿਆ ਕਈ ਵਾਰੀ ਬੱਚਾ ਮਾਂ ਨੂੰ ਸਾਹਮਣੇ ਵੇਖਦੇ ਤੇ ਮਾਂ ਇਸ਼ਾਰਾ ਦੂਰ ਕਰਦੀ ਕਹਿੰਦੀ ਆ ਮੇਰੇ ਨਾਲ ਗੱਲ ਨਾਲ ਲੱਗ ਜਾ, ਬੱਚਾ ਤੁਰਦਾ ਜਾਂਦੇ। ਜੇ ਤਾਂ ਮਾਂ ਦੀ ਸੇਧ ਰੱਖੇ ਤੇ ਜਾ ਮਾਂ ਦੀ ਛਾਤੀ ਨਾਲ ਲੱਗੇਗਾ, ਪਰ ਜੇ ਖੱਬੇ ਸੱਜੇ ਵੇਖਣਾ ਸ਼ੁਰੂ ਕਰ ਦੇਵੇ ਫਿਰ ਮੂੰਹ ਦੇ ਮੂੰਹ ਡਿੱਗ ਵੀ ਪੈਂਦੇ। ਇਸੇ ਤਰ੍ਹਾਂ ਗੁਰੂ ਕਾ ਸਿੱਖ ਆਪਣੇ ਗੁਰੂ ਦੀ ਸੇਧ ਰੱਖੇ, ਇਧਰ ਉਧਰ ਖੱਬੇ ਸੱਜੇ ਨਾ ਤੱਕੇ ਤੇ ਗੁਰੂ ਦੀ ਛਾਤੀ ਨਾਲ ਵੀ ਲੱਗ ਜਾਏਗਾ, ਗੁਰੂ ਪਿਆਰ ਵੀ ਦੇਵੇਗਾ। ਪਰ ਯਕੀਨ ਰੱਖਣਾ ਜੇ ਖੱਬੇ ਸੱਜੇ ਉਲਟੇ ਸਿੱਧੇ ਇਧਰ ਉਧਰ ਦੁਨੀਆਂ ਦੇ ਦੇਵੀ ਦੇਵਤਿਆਂ ਵੱਲ ਵੇਖਣਾ ਸ਼ੁਰੂ ਕੀਤਾ ਫਿਰ ਮੂੰਹ ਦੇ ਮੂੰਹ ਉਹ ਸਿੱਖ ਡਿੱਗ ਵੀ ਪੈਂਦਾ। ਇਸ ਲਈ ਆਓ ਭਾਈ ਅਰਦਾਸ ਕਰੀਏ।

ਅਤੇ ਟੀ ਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿੱਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਹਨਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿੱਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

0: ਸਭ ਤੋਂ ਪਹਿਲਾਂ ਤੁਸੀਂ ਬਣਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਹੋ ਰਾਗਾਂ ਵਿੱਚ ਕੀਰਤਨ, ਬੜਾ ਅੱਛਾ ਉਪਰਾਲਾ ਕੀਤਾ ਗਿਆ ਹੈ। ਅੱਜ ਸਾਡੇ ਵਿੱਚ ਬਹੁਤ ਵਿਦਵਾਨ ਕੀਰਤਨੀ ਜਥੇ ਮੌਜੂਦ ਹਨ। ਦਾਸ ਇੱਕ ਨਾਚੀਜ ਆਪ ਜੀ ਨੂੰ ਆਪਣੇ ਕੁਛ ਹੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਹਾਜ਼ਰ ਲਵਾਏਗਾ। ਸੰਗਤ ਵਿੱਚ ਵਿਰਾਜਮਾਨ ਹਨ ਪੰਥ ਦੇ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਸੋਹਲ, ਭਾਈ ਉਪਦੇਸ਼ ਸਿੰਘ ਨਾਗੀ ਸੋਹਲ, ਆਪਣੇ ਹਰਬਰ ਗ੍ਰੰਥ ਜੀ ਜੋਸ਼ ਹੋਰ ਬੇਅੰਤ ਹਾਜ਼ਰ ਹਨ। ਬੜਾ ਅੱਛਾ ਕੀਰਤਨ ਹੋ ਰਿਹਾ ਸੀ। ਕੋਸ਼ਿਸ਼ ਕਰੇਗਾ ਕਿ ਅੱਜ ਦਾ ਉਹੀ ਆਨੰਦ ਬਣਾਈ ਰੱਖੇ। ਮੈਂ ਹਾਜ਼ਰੀ ਲਵਾਉਂਦਾ ਹਾਂ, ਆਗਿਆ ਦਿਓ ਕਿ ਦਾਸ

ਆਤਮਾ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਣੇ ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ। ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ ਸੁਣਾ ਹੈ, ਮੁਝੇ ਬੜੀ ਖੁਸ਼ੀ ਹੈ।

اپنا سکھ تو ہے نواجا واہ واہ گوبند سنگھ میں اپنا سکھ تو

ਕਬੂਤਰੰਤੇ ਲੋਕ ਹਟਾਏ ਠਾਡ ਭਇਓ ਮੈਂ ਜੋਰ ਕਰ ਵਾਹ ਵਾਹ ਗੋਬਿੰਦ ਸਿੰਘ ਠਾਡ।

सच्ची देना, सच सच्ची देना।

0: ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਨ ਜਮ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ
1: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਦੁਰ ਮਸਤਕ ਲਖਿਆ ਲਖਾਸ ਤਨ ਤਨ ਸਤਸੰਗ

ਇਕੱਠਾ ਸਗਲੀ ਸਿਸ਼ਤ ਦਿਖਾਏ ਅਚੰਭਉ ਆਦ ਕਾਲ ਸਰੂਪ ਸਿਆਭਉ ਔਰ ਅੱਛਾ ਮੇਰੀ ਤੁਮ ਕਰੋ ਸਿੱਖਿਉ ਵਾਰ ਸਿੱਖ ਸੰਗ ਕਰੋ ਦੁਸ਼ ਜਿਤੇ ਉਠ ਵਤ ਉਤਪਾਤਾ ਸਗਲ ਮਰੇਜ ਕਰੋ ਰਣਕਾਤਾ ਜੇ ਅਸੁਸ਼ ਤਵ ਸਰਣੀ ਪਰੇ ਤਿਨਕੇ ਦੁਸ਼ ਦੁਖ ਦਵੈ ਮਰੇ

ત્યારે ગુરુદેવ સચ્ચે પાછા સદગુરુ સાહેબ શ્રી ગુરુ નાનક દેવજી મહારાજ ગૌડી ચેતી મહલા પહેલા દા એ શબ્દ જો આપજીને શ્રવણ કીતા હૈ ઇસ શબ્દ દ્વારા સાડી જિંદગી દા જો એક સફર હૈ અતે ઓ સફર દી મંઝિલ નું અસી જો ખો ચુકે હાં ਉਸ ਦੀ ਬਾਬਤ ਸਾਨੂੰ ਮਹਾਰਾਜ ਇੱਕ ਬੜੀ ਤਕੜੀ ਜੋਲਟ ਦੇ ਕੇ ਸਾਨੂੰ ਵਾਪਸ ਜਗਾ ਰਹੇ ਹਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪੰਕਤੀ ਦੇ ਵਿੱਚ ਬਿਆਨ ਕਰਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ ਉਹ ਜੀਵਨ ਨੂੰ ਇੱਕ ਯਾਤਰਾ ਆਖਦੇ ਹਨ ਅਤੇ ਆਖਦੇ ਹਨ ਕਿ ਇਹ ਸਫਲ ਹੋ ਗਈ ਹੈ ਇਮੈਜਿਨ ਕਰੋ ਕਿ ਉਹ ਕਿਸ ਕਿਸਮ ਦੀ ਥ੍ਰਿਲ ਹੋਏਗੀ ਕਿਸ ਕਿਸਮ ਦਾ ਉਹ ਪਲੈਜਰ ਹੋਏਗਾ ਕਿਸ ਕਿਸਮ ਦੀ ਸਟੇਟ ਆਫ ਮਾਇੰਡ ਹੋਏਗੀ ਜਿਸ ਦੇ ਵਿੱਚ ਇੱਕ ਚੇਤਨਾ ਇਹ ਆਪਣੇ ਜੀਵਨ 'ਚ ਖੁਦ ਆਖ ਸਕੇ ਉਸਨੂੰ ਜੀ ਸਕੇ ਉਸਨੂੰ ਇੰਬਾਈਬ ਕਰ ਸਕੇ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ How many of us can claim this? ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ How many? In fact, ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਜੀਵਨ ਦੀ ਕੋਈ ਯਾਤਰਾ ਵੀ ਹੈ ਸਫਲ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਆਪਣੇ ਜੀਵਨ ਦੀ ਯਾਤਰਾ 'ਚ ਜਾ ਕਿੱਧਰ ਨੂੰ ਰਹੇ ਹਾਂ ਮੰਜ਼ਿਲ ਵੱਲ ਨੂੰ ਜਾਂ ਮੰਜ਼ਿਲ ਤੋਂ ਦੂਰ ਬਾਬਾ ਜੀ ਨੇ ਆਪਣੀ ਬਾਣੀ ਦੇ ਵਿੱਚ ਇੱਕ ਪੰਕਤੀ ਉਚਾਰਨ ਕੀਤੀ ਹੈ ਜਿੱਥੇ ਉਹ ਆਖਦੇ ਹਨ ਅਸੀਂ ਮੰਜ਼ਿਲ ਦੇ ਕਰੀਬ ਤੱਕ ਹੀ ਜਾਣਾ ਅਸੀਂ ਮੰਜ਼ਿਲ ਤੋਂ ਬਹੁਤ ਜ਼ਿਆਦਾ ਡਿਸਟੈਂਟ ਹੋ ਗਏ ਹਾਂ ਬਹੁਤ ਜ਼ਿਆਦਾ ਦੂਰ ਚਲੇ ਗਏ ਪੰਕਤੀ ਸੁਣਨ ਵਾਲੀ ਹੈ ਕਹਿੰਦੇ ਹਨ ਸਾਕਤ ਨਰ ਪ੍ਰਾਣੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੇ ਤਾਵਤ ਤਾਏ ਤਾਵੈ ਪ੍ਰੀਤ ਮਾਇਆ ਲੱਖ ਕੋਸਨ ਕੋ ਵਿਥ ਦੀਜੇ ਕਹਿੰਦੇ ਯਾਤਰਾ ਸਫਲ ਤੇ ਕੀ ਕਰਨੀ ਯਾਤਰਾ ਸਫਲ ਉਦੋਂ ਹੁੰਦੀ ਹੈ ਜਦੋਂ ਯਾਤਰਾ ਦੀ ਜੋ ਡੈਸਟੀਨੇਸ਼ਨ ਹੈ ਉੱਥੇ ਪਹੁੰਚ ਜਾਇਆ ਜਾਏ ਉਦੋਂ ਜੋ ਯਾਤਰਾ ਕੰਪਲੀਟ ਹੋ ਜਾਂਦੀ ਹੈ ਸਫਲ ਹੋ ਜਾਂਦੀ ਹੈ ਪਰ ਜੇ ਯਾਤਰਾ ਨਾਲੋਂ ਉਸਦੀ ਮੰਜ਼ਿਲ ਨਾਲੋਂ ਉਸਦੇ ਡੈਸਟੀਨੇਸ਼ਨ ਨਾਲੋਂ ਜੋ ਪਾੜ ਹੈ ਗੈਪ ਹੈ ਡਿਸਟੈਂਸ ਹੈ ਦੂਰੀ ਹੈ ਵੱਧਦੀ ਹੀ ਜਾਏ ਵੱਧਦੀ ਹੀ ਜਾਏ ਵੱਧਦੀ ਹੀ ਜਾਏ ਇਸ ਦਾ ਅਰਥ ਇਹ ਹੋਇਆ ਕਿ ਯਾਤਰੂ ਨੂੰ ਇਹ ਨਹੀਂ ਪਤਾ ਉਹ ਜਾ ਕਿੱਧਰ ਨੂੰ ਰਿਹਾ ਹੈ ਬਾਬਾ ਜੀ ਨੇ ਬਾਣੀ ਦੇ ਵਿੱਚ ਇੱਕ ਜਗ੍ਹਾ ਆਖਿਆ ਹੈ ਸਾਡੇ ਮੁਤਲਕ ਕਿ ਤੁਹਾਡੀ ਹਾਲਤ ਇਹ ਹੈ ਕਿ ਤੁਹਾਨੂੰ ਇਹ ਪਤਾ ਨਹੀਂ ਤੁਸੀਂ ਕਿੱਧਰੋਂ ਆ ਰਹੇ ਹੋ ਔਰ ਕਿੱਧਰ ਨੂੰ ਜਾ ਰਹੇ ਹੋ ਬਸ ਇਹ ਆਖ ਰਹੇ ਹੋ ਆਈ ਐਮ ਵੈਰੀ ਬਿਜ਼ੀ ਆਈ ਡੂ ਨਾਟ ਹੈਵ ਟਾਈਮ ਕੋਈ ਪੁੱਛੇ ਤੇ ਕਰ ਕੀ ਰਹੇ ਹੋ ਦੈਟ ਆਈ ਡੋਂਟ ਨੋ ਜਾ ਕਿੱਧਰ ਰਹੇ ਹੋ ਦੈਟ ਆਈ ਡੋਂਟ ਨੋ ਬਟ ਆਈ ਐਮ ਗੋਇੰਗ ਮੈਂ ਜਾ ਰਿਹਾ ਕਿੱਧਰ ਜਾ ਰਹੇ ਹੋ ਇਸਦਾ ਪਤਾ ਨਹੀਂ ਕਿੱਧਰੋਂ ਆ ਰਹੇ ਹੋ ਇਸਦਾ ਕੋਈ ਪਤਾ ਨਹੀਂ
ਮਹਾਰਾਜ ਜੀ ਆਪਣੀ ਬਾਣੀ ਦੀ ਪੰਕਤੀ ਚ ਆਖਦੇ ਹਨ, ਕਹਿੰਦੇ ਹਨ

ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ? ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ? ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਸ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਕਦਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹੇ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹੇ ਸੁਖਾਲੀ, ਕਹਿੰਦੇ ਇਸ ਕਰਕੇ ਇਸਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਵਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ। ਕਹਿੰਦੇ ਜਿਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ

ਫੇਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ ਹੈ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ, ਕਹਿੰਦੇ ਹਨ ਐ ਕਾਇਆ ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ ਆਰਾਮ ਨਾਲ ਕੰਫਰਟੇਬਲ ਬੇਫਿਕਰ ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ ਲਾਲਚ ਦਾ ਲੋਭ ਦਾ ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸਰੀਰ ਐ ਕਾਇਆ ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ, ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ, ਕਹਿੰਦੇ ਧਿਆਨ ਦੇ ਨਾਲ ਸੁਣ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ, ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ, ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਾਂ ਤੁਦ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਾਂ ਤੁਦ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ।

0: ਸਤ ਸਿੰਘ ਜੀ ਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ, ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਹਾ ਪਹੁੰਚਿਆ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਗਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਈਂਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਛ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ। ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਈਂਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਈਂਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸ ਲਈ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸ ਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ। ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ, ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ ਤਿੰਨੇ ਏਰੀਆਸ ਜੋ ਹਨ ਉਹ ਕਵਰ ਕਰਾਂਗੇ, ਤਿੰਨਾਂ ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ ਤਿੰਨੇ ਦੇ ਤਿੰਨੇ ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇਹ ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੇ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ, ਜਿਸ ਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਕਿੱਥੇ ਕਰਨਾ। ਬਸ ਕੱਲ੍ਹ ਨੂੰ ਇੱਥੋਂ ਆਰੰਭ ਕਰਾਂਗੇ। ਗੁਰੂ ਚੁੱਕ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਬਦ ਹੈ ਕਾਂਡਾ ਮਹੱਲਾ ਚੌਥਾ ਪੜਤਾਲ। ਮਨ ਜਾਪਹੋ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮਤ ਗੁਰਮੁਖ ਕੜ ਟਕਸਾਲ, ਹਰ ਹੋ ਹੋ ਕਿਰਪਾਲ। ਕਿਰਪਾ ਹੋਵੇਗੀ ਹੋਵੇਗੀ, ਮਨ ਨਾਲ ਜਪੋ ਸਤਨਾਮ। ਕੋਈ ਭੁਲੇਖਾ ਨਹੀਂ ਰਹਿੰਦਾ, ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਕਿਰਪਾ ਹੋਏਗੀ ਹੋ ਦੋ ਵਾਰ ਆਖਿਆ, ਹੋਵੇਗੀ ਕਿਰਪਾ, ਹੋਵੇਗੀ ਕਿਰਪਾ। ਪਰ ਮਨ ਜਾਪਹੋ ਰਾਮ ਗੋਪਾਲ, ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਜ਼ਰਰੇ ਜ਼ਰਰੇ 'ਚ ਹੈ, ਉਹਨੂੰ ਮਨ ਕਰਕੇ ਜਪੋ। ਮਨ ਔਰ ਜ਼ਬਾਨ ਇੱਕ ਕਰਕੇ ਆਖੋ ਸਤਨਾਮ। ਇਹ ਅਮੋਲਕ ਰਤਨ ਹੈ। ਮਨ ਜਾਪਹੋ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮੁਖ ਘੜ ਟਕਸਾਲ, ਹਰ ਹੋ ਹੋ ਕਿਰਪਾ। ਇਹ ਅਸਥਾਈ ਹੈ, ਇਹ ਚਾਰ ਤਾਲ 'ਚ। ਪਹਿਲਾ ਅੰਤਰਾ ਹੈ ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ। ਤੇਰੇ ਗੁਣ ਬੇਅੰਤ ਨੇ ਤੇ ਮੇਰੀ ਇੱਕ ਜ਼ਬਾਨ ਕੀ ਕਹਿ ਸਕਦੀ ਹੈ। ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ, ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਤੇਰੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਸਭ ਆਖੋ ਸਤਨਾਮ। ਹਰ ਕੀ ਗਤ ਨੇ ਕੋ ਜਾਣੇ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ, ਤੇਰੀ ਗਤੀ ਨੂੰ ਤੂੰ ਅਗਾਧ ਬੋਧ ਹੈ, ਕੋਈ ਜਾਣ ਨਹੀਂ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਜਪੂਗਾ ਨਾ, ਉਹ ਨਿਹਾਲ ਨਿਹਾਲ ਨਿਹਾਲ ਹੋ ਚੁੱਕਾ। ਤੂੰ ਬੇਅੰਤ ਹੈ, ਤੇਰੇ ਗੁਣ ਬੇਅੰਤ ਨੇ, ਕੋਈ ਜਾਣ ਹੀ ਨਹੀਂ ਸਕਦਾ, ਬੇਅੰਤੀ ਹੈ। ਆਪਾਂ ਸ਼ਬਦ ਇਹ ਰੋਜ਼ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕੌਣ ਵਡਾਈ। ਕਿਸੇ ਬਾਦਸ਼ਾਹ ਨੂੰ ਕਿਹਾ ਜਾਵੇ ਆਓ ਮੀਆਂ ਜੀ, ਤੂੰ ਸੁਲਤਾਨ ਕਹਾ ਹਉ ਮੀਆਂ, ਇੱਕ ਬਾਦਸ਼ਾਹ ਨੂੰ ਕਿਹਾ ਜਾਵੇ ਮੀਆਂ ਜੀ, ਇਹ ਕੋਈ ਵਡਿਆਈ ਤਾਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਏਡਾ ਵੱਡਾ ਹੈ, ਜੋ ਤੇਰੀ ਉਸਤਤ ਹੋਣ ਤੱਕ ਹੋ ਰਹੀ ਹੈ ਨਾ, ਉਹ ਇੰਨੀ ਕੀ ਹੈ ਵੀ ਕਿਸੇ ਬਾਦਸ਼ਾਹ ਨੂੰ ਮੀਆਂ ਕਿਹਾ ਜਾਏ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਰ ਵਡਾਏ। ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ, ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਦੂਸਰਾ ਅੰਤਰਾ ਹੈ ਹਮਰੇ ਹਰ ਪ੍ਰਾਨ ਸਖਾ, ਸਵਾਮੀ ਹਰ ਮੀਤਾ, ਮੇਰੇ ਮਨ ਤਨ ਜੀ ਹਰ ਹਰੇ ਹਰੇ, ਰਾਮ ਨਾਮ ਧਨ ਮਾਲ, ਜਾਂ ਕੋ ਭਾਗ ਤਿਨ ਲਿਓ ਰੀ ਸੁਹਾਗ, ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ, ਜਨ ਨਾਨਕ ਹਰ ਜਪ ਪਈ ਨਿਹਾ ਨਿਹਾ ਨਿਹਾ। ਹੁਣ ਇਸਦਾ ਕੀਰਤਨ, ਇਹ ਸੈਂਕੜੇ ਬਰਸ ਪੁਰਾਣੀ ਗੁਰੂ ਸਾਹਿਬ ਦੇ ਸਮੇਂ ਦੀ ਇਹ ਰੀਤ ਹੈ। ਗੁਰਮੁਖਾਂ ਵੱਲੋਂ ਹੁਕਮ ਹੋਇਆ ਸੀ ਕਿ ਇਹ ਅਸੀਂ ਅਤੀਤ ਕੱਲ ਵਚਨ ਕੀਤਾ ਸੀ। ਸਰਦਾਰ ਪ੍ਰਹਿਲਾਦ ਸਿੰਘ ਜੀ, ਸਾਹ ਸੁਰਿੰਦਰ ਸਿੰਘ ਹੋਰਾਂ ਨੇ ਇਹ ਅਸੀਂ ਜ਼ਰੂਰ ਸੁਣਨੀ, ਕਿਉਂਕਿ ਸੇਵਕਾਂ ਨੇ ਅੱਜ ਦਾ ਕੀਰਤਨ ਹੀ ਆ, ਫਿਰ ਸਵੇਰੇ ਤੜਕੇ ਚਲੇ ਜਾਣਾ ਅਸੀਂ। ਇਸ ਵਾਸਤੇ ਇਹ ਆਪਦੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਇਹ ਪੁਰਾਤਨ ਰੀਤ ਇਹ ਆਪਦੀ ਭੇਟਾ ਹੈ।